ਤੀਸਰਾ ਗੁਰੂ ਸਾਕਸ਼ਾਤ ਪਰ ਬ੍ਰਹਮ ਤਸਮੈ ਸ੍ਰੀ ਗੁਰੂ ਨਮਃ। ਅੱਜ ਕੋ ਸ਼ੁਭ ਘੜੀ ਮਾ ਸਾਮੁਦਾਇਕ ਰੇਡੀਓ ਟੀਕਾਪੁਰੀ ਐਫਐਮ 101 ਮੈਗਾਹਰਟਜ਼ ਦੁਆਰਾ ਪ੍ਰਸਾਰਣ ਹੋਣੇ ਆਧਿਆਤਮਿਕ ਜਾਗਰਣ ਕਾਰਜਕ੍ਰਮ ਲਈ ਸੁਣੀ ਰਹੇਗਾ